ਵਾਂਗੁਰ ਉਡੰਦੇ ਉਭਮੇ ਸੈਰ ਕਰੇ ਥੋ ਪਰ ਜਦਹਿ ਫਤੂਮਲ ਹਿਨ ਕੇ ਫੂਕੇ ਹਲਕੀ ਗੈਸ ਭਰੇ ਥੋ ਹੀ ਪੋ ਪਟ ਵਾਂਗੁਰ ਸੁਹਿਣੋ ਸੁਹਿਣੋ ਰੰਗ।